0: Coming live with Grand Orchestra.
1: September 24th at Holiday Inn Doha. Retro vibes, pure nostalgia and 1,000 memories.
0: Log on to Q-Tickets or www.a2zetc.com or apni tickets aaj hi book kare. Dharohar miss mat karna.
2: ਸਸਿਕਾ ਜੀ ਮੈਂ ਹਾਂ ਹਰਪ੍ਰਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ